ਏਕ ਓਂਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਾਹਿਬ ਵਾਸ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰੀਤਮ ਭਗਵਤੀ ਸਿਮਰ ਕੇ ਗੁਰੂ ਨਾਨਕ ਲੈਂਦੀਆਂ ਏ ਫਿਰ ਅੰਗ ਕੁਰਤੇ ਅਮਰਦਾਸ ਰਾਮਦਾਸ ਹੋਏ ਸਹਾਇ ਅਰਜਨ ਹਰ ਗੋਬਿੰਦ ਨਾਉ ਸਿਮਰੋ ਸ੍ਰੀ ਹਰਾਈ ਸ੍ਰੀ ਹਰਿ ਕ੍ਰਿਸ਼ਨ ਦੀ ਆਈ ਆ ਜਿਸ ਡਿੱਠੇ ਸਭ ਦੁੱਖ ਜਾਏ ਗੁਰੂ ਤੇਗ ਬਹਾਦਰ ਸਿਮਰਿਆ ਕਰਨੋ ਨਿਦਾਵੇ ਡਾਇ ਸਭ ਜਾਏ ਹੋਏ ਸਹਾਇ ਜਸਵਾ ਪਾਤਿਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਤਾਏ ਹੋਏ ਸਹਾਇ ਜਸਵਾ ਪਾਤਿਸ਼ਾਹ ਆਦਿ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਾ ਧਿਆਨ ਰੱਖੇ ਖਾਸ ਜੀ ਬੋਲੋ ਸਤਨਾਮ ਚੋ ਸਭ ਸਾਰੇ ਪੰਜ ਪਿਆਲੇ ਚਾਲੇ ਮੁਕਤੀਆ ਹੱਥੀਆ ਜਪਿਆ ਤਪਿਆ ਸਿਰਕ ਨਾਮ ਜਪਿਆ ਵੰਡ ਕੇ ਚੱਕਿਆ ਦੇਖ ਚਲਾਈ ਦੇਖ ਵਾਹੇ ਦੇਖੇ ਅੰਦਿਤ ਕੀਤਾ ਤਿਨਾ ਸਚਿਆਰੀ ਆਦਿ ਕਮਾਏ ਦਾ ਧਿਆਨ ਰੱਖੇ ਖਾਸ ਜੀ ਬੋਲੋ ਸਤਨਾਮ ਸੱਚੇ ਪਾਤਸ਼ਾਹ ਉੱਚ ਕਿੰਗ ਡਿਵਾਈਨ ਫਾਦਰ ਬਲੈਸਡ ਮਦਰ ਵੀ ਸਟੈਂਡ ਬਿਫੋਰ ਯੂ ਐਸ ਅ ਸਾਦ ਸੰਗਤ ਆਫਰਿੰਗ ਆਰ ਪ੍ਰੇਅਰਸ ਵੀ ਐਵਰ ਆਰ ਗ੍ਰੇਟਫੁਲ ਫੋਰ ਦਿਸ ਲਾਈਫ ਦਿਸ ਬ੍ਰੈਥ ਐਂਡ ਫੋਰ ਈਚ ਡੇ ਯੂ ਗਿਵ ਅਸ ਟੂ ਰਾਈਜ਼ ਇਨ ਦੀ ਅੰਮ੍ਰਿਤ ਵੇਲਾ ਟੂ ਚੈਂਟ ਯੂਰ ਹੋਲੀ ਨੇਮ ਟੂ ਫੀਲ ਯੂਰ ਹੈਲਥ ਗਿਵਿੰਗ ਸਟਰੈਂਥ ਥਰੂ ਆਊਟ ਆਰ ਮਾਇੰਡ ਥਰੂ ਆਊਟ ਆਰ ਬਾਡੀਜ਼ ਐਂਡ ਥਰੂ ਆਊਟ ਸਪਿਰਿਚੁਅਲ ਐਟੀਟਿਊਡ ਥੈਂਕ ਯੂ ਫੋਰ ਆਲ ਦੀਸ ਬਲੈਸਿੰਗਸ ਐਂਡ ਬਲੈਸ ਆਫ ਕੋਰਸ ਸ੍ਰੀ ਸਿੰਘ ਸਾਹਿਬ ਭਾਈ ਸਾਹਿਬ Harbhajan Singh Khalsa Yogi Ji, with so many technologies that he's given to this planet, and so much love and kindness and guidance he's given to this one generation in his lifetime, may we uphold and continue to teach and inspire others to uplift, exalt, and to share the joy, the harmony of your Shabad Guru. Thank you. Allow this Akanpa to continue unbroken, Sejpad, dedicated to health, healing, and strength, and happiness for BBG, and protection and flourishing of our Khalsa school in Amritsar, Midi Pidi Academy. May more strength and protection be showered upon this place, so it may continue, and so many students from all over the world can find a spiritual path to carry them through their lives. Thank you. Special blessings and prayers for worldwide peace and prosperity. We didn't say it. Today, special day for Raj Inder Kaur. On her birthday, the anniversary, may she heal, and continue to live a life of service, of joy and harmony, and happiness and strength. This year, healing for Manjeet Kaur, and safe travels for all those traveling to Summer Solstice Sadhana. May you protect all our efforts to share, to uplift, and to continue this special, special program up at Ramdas Puri. Blessings and healing for Darshan Singh and Muktiar, and bless this Prashad. May we always know the sweetness that comes from chanting your holy name and the strength of steel within our lives to keep up. Please forgive us any errors, shortcomings, omissions. Allow us to always be in your company with people of love in whose presence we may ever meditate upon you. Through Guru Nanak, Guru Gobind Singh, may thy name forever increase. May your spirit be exalted. And may all people prosper by thy grace. Guru Nanak Anam Chaitanya. Waheguru Ji Ka Khalsa, Waheguru Ji Ki Fateh. Agya Beya Ka